0: ਹਮ ਵਿਦਾਲ ਵਣ ਬੇਫਰਨ ਤੇ ਬਣ ਕੰਮ ਕਬੂਲ ਕਰਨ ਦੇਤਾ
1: ਦੇਂ ਸਲਾਮਤਾ ਰੱਖਾ ਤੇ ਕਮ ਗੋਤੁਂ ਕੁਰਨ ਜੇ ਕੰਦ ਤੱਕ ਆਈ ਕੀ ਗਾਦੀ ਇਹਾ ਮੀ ਬੋੜ ਤਣੇ ਗਏ ਹਾਗੀ ਨਾ ਮੀ ਹੁਣਾ ਇਕੀ ਗ ਉਲੇ ਰੁਗ
0: ਸਮਾਲ ਕੰਦੇਂ ਜੇ ਕੰਦ ਤੇ ਕੋ ਬੈਤੋ ਔਰ ਰੱਖਾ ਤੇ ਕਮ ਗੋਤੁਂ ਕੋ ਬੈਤੋ ਰੱਖਾ ਤੇ ਕਮ ਗਸੁਣਾ ਬਰਗ ਗਿਨ ਕੰਦ ਤੱਕ ਦੇਤੋ ਦੇਂ ਕੁਣ ਮੈਨੇਜ ਕੋਣ ਦੇ ਮਿਕਾ ਬਰਗ ਗਿਨ ਵਾਖਤ ਹੁਣਾ ਨਾਲ ਮੈਂ ਕੋ ਮੈਂ ਤੇ ਬੇਫਣ ਵਾਖਤ ਧੰਨਵਾਲ ਨੇ ਕਿ ਕੋ ਵਿਸਨਾ ਦਾ ਤੇ ਬੇਫਣ ਵਿਦਾਲ ਦਿਲ ਦਾ ਬਦਾਰ ਤੇ ਉਸ ਇਮਾਰਤ ਦੇ ਰੋਲੇ ਫਰਾਤਮ ਸਮ ਕੰਦ ਜੇ ਕੰਦ ਤੱਕ ਕੋ ਬੈਤੋ ਐ ਮੈਂ ਔਰ ਮੈਂ ਆਦ ਖਾ ਦੇ ਮਤਿੰ ਫਰਕ ਦਮਵਰ ਦੇ ਬੈਵੇਂ ਫੁਰਦਮ
1: ਫੁਰਦਮ
0: ਦੇ ਬੈਵੇਂ ਦਮਵੇਂ ਬਾਉ ਤੇ ਬਦਨ ਜੇ ਨੇ